0: ਉਹਦੇ ਨਵੇਂ ਆਈ ਹਤਲੀ ਹੈ
1: fm.lk
2: ਮਹਰਗਮਟ ਹੋਮਾਗਮਟ ਗੋਡਗਮਟ www.livefm.lk